ਕਦੇ ਵਾਪਸ ਨਹੀਂ ਆਉਂਦਾ। ਅਸੀਂ ਅਕਸਰ ਕਹਿੰਦੇ ਹਾਂ ਕੱਲ ਕਰ ਲਵਾਂਗੇ, ਪਰ ਇਹ ਕੱਲ ਕਦੋਂ ਅੱਜ ਬਣ ਜਾਂਦਾ ਹੈ ਅਤੇ ਕਦੋਂ ਸਾਲ ਲੰਘ ਜਾਂਦੇ ਹਨ ਪਤਾ ਹੀ ਨਹੀਂ ਲੱਗਦਾ। ਵਿਦਿਆਰਥੀ ਕਹਿੰਦਾ ਹੈ ਕੱਲ ਤੋਂ ਪੜਾਂਗਾ, ਨੌਜਵਾਨ ਕਹਿੰਦਾ ਹੈ ਕੱਲ ਤੋਂ ਮਿਹਨਤ ਕਰਾਂਗਾ, ਕੋਈ ਕਹਿੰਦਾ ਹੈ ਕੱਲ ਤੋਂ ਕਸਰਤ ਕਰਾਂਗਾ। ਪਰ ਸਰੋਤਿਓ, ਸਫਲ ਲੋਕ ਕੱਲ ਦੀ ਉਡੀਕ ਨਹੀਂ ਕਰਦੇ, ਉਹ ਕਹਿੰਦੇ ਹਨ ਜੋ ਕਰਨਾ ਹੈ

ਸ਼ਬਦ ਗਾਇਨ ਕਰ ਰਹੇ ਸਨ ਭਾਈ ਬਲਦੇਵ ਸਿੰਘ ਰਾਗੀ ਤੇ ਉਹਨਾਂ ਦੇ ਸਾਥੀ। ਸਦਾ ਅੰਗ ਸੰਗੇ ਅਪੰਗਮ ਵਿਭੂਤੇ ਦੁਕਾਲਮ ਪ੍ਰਣਾਸੀ ਦਇਆਲਮ ਸਰੂਪੇ। ਆਓ ਸਰਵਣ ਕਰੀਏ ਇਹ ਬਾਣੀ ਆਵਾਜ਼ਾਂ ਭਾਈ ਹਰਜਿੰਦਰ ਸਿੰਘ ਰਾਗੀ ਤੇ ਸਾਥੀਆਂ ਦੀਆਂ ਨੇ। ਸਦਾ